0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਭਾਰਤ ਵਿੱਚ ਸੈਰ ਸਪਾਟਾ ਇਸ ਵਿਸ਼ੇ 'ਤੇ ਡਾਕਟਰ ਵਿਨੇ ਨੀਤ ਕੌਰ ਦੀ ਵਾਰਤਾ ਸੁਣਵਾਵਾਂਗੇ ਅਤੇ ਇੱਕ ਆਵਾਜ਼ ਪ੍ਰੋਗਰਾਮ 'ਚ ਆਸਾ ਸਿੰਘ ਮਸਤਾਨਾ ਦੇ ਗਾਏ ਗੀਤ ਵੀ ਸੁਣਾਂਗੇ। ਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਵਰਲਡ ਟੂਰਿਜ਼ਮ ਡੇ ਯਾਨੀ ਵਿਸ਼ਵ ਸੈਰ ਸਪਾਟਾ ਦਿਵਸ ਹੈ। इस दिन नूं मनाउण दा मकसद यह है कि संसार भर विच इस गल दा प्रचार प्रसार किया जाए कि लोकी सैर सपाटे दे प्रति जागरूक होण, क्योंकि सैर सपाटा पूरे विश्व विच समाजक सभ्याचारक राजनीतक ते आर्थिक कदरां कीमतां नूं वधाउण विच सहायता कर सकता है, जिस नाल लोकां दी देशां दी आपसी समझ ते सांझ वधेगी। हर साल इस दिवस का कोई थीम रख्या जांदा है। साल 2026 ਲਈ ਇਸ ਦਾ ਵਿਸ਼ਾ ਹੈ ਪੇਂਡੂ ਅਤੇ ਸਮੁਦਾਇ ਕੇਂਦਰਿਤ ਸੈਰ ਸਪਾਟਾ, ਜਿਸ ਦਾ ਮਕਸਦ ਪਿੰਡਾਂ ਤੇ ਸਥਾਨਕ ਸੱਭਿਆਚਾਰ ਨੂੰ ਸੈਰ ਸਪਾਟੇ ਨਾਲ ਜੋੜਨਾ ਹੈ। ਇਹ ਦਿਵਸ ਦੇਸ਼ਾਂ ਦੇ ਇਤਿਹਾਸਿਕ ਸਥਾਨਾਂ ਦੇ ਪ੍ਰਤੀ ਲੋਕਾਂ ਦੀ ਰੁਚੀ ਵਧਾਉਂਦਾ ਹੈ, ਨਾਲ ਹੀ ਕੁਦਰਤੀ ਨਜ਼ਾਰਿਆਂ ਸੋਮਿਆਂ ਖੂਬਸੂਰਤ ਥਾਵਾਂ ਨੂੰ ਵੇਖਣ ਲਈ ਜਦੋਂ ਸੈਲਾਨੀ ਆਉਂਦੇ ਨੇ ਤੇ ਵਪਾਰ ਵੱਧਦਾ ਹੈ, ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਹੈ, ਆਪਣਾ ਵਿਰਸਾ ਸਾਂਭਿਆ ਰਹਿੰਦਾ ਹੈ ਤੇ ਦੇਸ਼ ਦੀ ਵਿਸ਼ਵ 'ਚ ਇੱਕ ਥਾਂ ਬਣਦੀ ਹੈ। ਜਦੋਂ ਲੋਕੀ ਸਾਡੇ ਦੇਸ਼ ਤੇ ਸੈਰ ਸਪਾਟੇ ਦੇ ਥਾਵਾਂ ਦੀਆਂ ਤਸਵੀਰਾਂ ਖਿੱਚਦੇ ਨੇ ਤਾਂ ਉਹ ਸਿਰਫ ਕੈਮਰੇ 'ਚ ਤਸਵੀਰਾਂ ਨੂੰ ਕੈਦ ਨਹੀਂ ਕਰਦੇ ਬਲਕਿ ਸਾਡੇ ਇਤਿਹਾਸ ਨੂੰ ਜਿਉਂਦਿਆਂ ਰੱਖਦੇ ਨੇ। ਅਸੀਂ ਦੂਜੇ ਦੇਸ਼ਾਂ ਦੀ ਸੈਰ ਨੂੰ ਜਾਈਏ ਤੇ ਸੈਲਾਨੀ ਸਾਡੇ ਦੇਸ਼ ਦੀ ਯਾਤਰਾ ਕਰਨ, ਇਹ ਭਾਵ ਵੱਖ ਵੱਖ ਸੱਭਿਆਚਾਰਾਂ ਦਾ ਸੰਗਮ ਹੈ, ਜੀ ਪਰਚਾਵਾ ਵੀ ਹੈ। ਅਸੀਂ ਕਿਸੇ ਭਾਵ ਨੂੰ ਵੀ ਲੈ ਕੇ ਸੈਰ ਸਪਾਟੇ ਲਈ ਜਾਈਏ ਤਾਂ ਅੰਤਰਰਾਸ਼ਟਰੀ ਸੈਰ ਸਪਾਟਾ ਦਿਵਸ ਨੂੰ ਮਨਾਉਣਾ ਸਾਰਥਕ ਹੋਏਗਾ। ਤੇ ਫਿਰ ਕਿੱਥੇ ਜਾ ਰਹੇ ਹੋ ਸੈਰ ਸਪਾਟੇ ਲਈ? ਭਾਰਤ 'ਚ ਸੈਰ ਸਪਾਟੇ ਲਈ ਕਈ ਤਰ੍ਹਾਂ ਦੀਆਂ ਥਾਵਾਂ ਹਨ। ਇਸ ਬਾਰੇ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਭਾਰਤ ਵਿੱਚ ਸੈਰ ਸਪਾਟਾ। ਵਾਰਤਾਕਾਰ ਨੇ ਡਾਕਟਰ ਵਿਨੇ ਨੀਤ ਕੌਰ।
1: ਸੈਰ ਸਪਾਟਾ ਘੁੰਮਣਾ ਫਿਰਨਾ, ਇਹ ਸੋਚ ਕੇ ਹੀ ਮਨ ਤੇਜ਼ ਰਫਤਾਰ ਰੋਜ਼ਾਨਾ ਜ਼ਿੰਦਗੀ ਤੋਂ ਆਰਾਮ ਛੁੱਟੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਸੈਰ ਸਪਾਟਾ ਮਨੁੱਖ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਜ਼ਿੰਦਗੀ ਜਿਉਣ ਲਈ ਹੋਰ ਅਹਿਮ ਕੰਮ ਜ਼ਰੂਰੀ ਹਨ। ਕਿਧਰੇ ਪੜ੍ਹਿਆ ਸੀ ਕਿ ਵਿਹਲੀਆਂ ਗੱਲਾਂ ਕਰਨਾ ਵੀ ਇੱਕ ਹੁਨਰ ਹੈ, ਅਤੇ ਇਹ ਹੁਨਰ ਘੁੰਮਣ ਫਿਰਨ ਨਾਲ ਹੀ ਆਉਂਦਾ ਹੈ, ਕਿਉਂਕਿ ਅਸੀਂ ਜਿੰਨਾ ਜ਼ਿਆਦਾ ਘੁੰਮਦੇ ਹਾਂ ਓਨਾ ਜ਼ਿਆਦਾ ਲੋਕਾਂ ਨਾਲ, ਪ੍ਰਕਿਰਤੀ ਨਾਲ ਅਤੇ ਹਰ ਥਾਂ ਦਾ ਵੱਖਰਾ ਤਜ਼ਰਬਾ ਹਾਸਲ ਕਰਦੇ ਹਾਂ, ਜੋ ਸਾਨੂੰ ਜ਼ਿੰਦਗੀ ਦੇ ਅਨੇਕਾਂ ਨਵੇਂ ਪਹਿਲੂਆਂ ਨੂੰ ਦਿਖਾਉਂਦਾ, ਸੋਚਣ ਅਤੇ ਜਿਉਣ ਦੇ ਨਵੇਂ ਰਾਹ ਸਿਖਾਉਂਦਾ ਹੈ। ਸੈਰ ਸਪਾਟੇ ਦੌਰਾਨ ਵਿਭਿੰਨ ਤਰੀਕਿਆਂ ਨਾਲ ਇਹ ਜੋ ਗਿਆਨ ਪ੍ਰਾਪਤੀ ਹੁੰਦੀ ਹੈ, ਇਹ ਕਿਸੇ ਕਲਾਸਰੂਮ ਕਿਸੇ ਲੈਕਚਰ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਚਿਰ ਸਥਾਈ ਹੁੰਦੀ ਹੈ। ਅੱਜ ਦੇ ਇਸ ਯੁੱਗ ਵਿੱਚ ਘੁੰਮਣ ਦੀ ਗੱਲ ਕਰਦਿਆਂ ਹੀ ਆਮ ਤੌਰ 'ਤੇ ਲੋਕ ਭਾਰਤ ਤੋਂ ਬਾਹਰ ਘੁੰਮਣ ਲਈ ਵਿਚਾਰ ਕਰਨੀ ਸ਼ੁਰੂ ਕਰ ਦਿੰਦੇ ਹਨ, ਪਰ ਭਾਰਤ ਬੇਅੰਤ ਹੈ। ਜੇ ਅਸੀਂ ਭਾਰਤ ਵਿੱਚ ਸੈਰ ਕਰਨੀ ਸ਼ੁਰੂ ਕਰ ਦਈਏ ਤਾਂ ਇੱਥੇ ਜਿੰਨੀ ਵਿਭਿੰਨਤਾ ਹੈ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਮਿਲ ਸਕੇਗੀ। ਭਾਰਤ ਦੀਆਂ ਚਾਰੋਂ ਦਿਸ਼ਾਵਾਂ ਵਿੱਚ 28 ਪ੍ਰਦੇਸ਼ ਹਨ। ਹਰ ਪ੍ਰਦੇਸ਼ ਵਿੱਚ ਕਈ ਨਿੱਕੇ ਵੱਡੇ ਪਿੰਡ, ਸ਼ਹਿਰ, ਕਸਬੇ ਆਦਿ ਹਨ। ਹਰੇਕ ਥਾਂ ਦੀ ਪ੍ਰਕਿਰਤੀ, ਲੋਕ, ਰਹਿਣ ਸਹਿਣ, ਪਹਿਰਾਵਾ, ਭੋਜਨ, ਨਾਚ, ਰਸਮੋ ਰਿਵਾਜ਼ ਆਦਿ ਸਭ ਵਿੱਚ ਬੇਅੰਤ ਵਿਭਿੰਨਤਾ ਹੈ ਅਤੇ ਹਰੇਕ ਨੂੰ ਹੋਰ ਖੂਬਸੂਰਤ ਬਣਾਉਂਦੀ ਹੈ। ਸੈਰ ਸਪਾਟੇ ਦਾ ਇਹ ਸਫ਼ਰ ਜੇ ਅਸੀਂ ਪੰਜਾਬ ਤੋਂ ਸ਼ੁਰੂ ਕਰੀਏ ਤਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਹੈਰੀਟੇਜ ਸਿਟੀ, ਤੁਸੀਂ ਕਦੀ ਵੀ ਜਾਓ ਹਮੇਸ਼ਾ ਯਾਤਰੂਆਂ ਸੈਲਾਨੀਆਂ ਦੀ ਭੀੜ ਮਿਲਦੀ ਹੈ। ਚੰਡੀਗੜ੍ਹ, ਸਿਟੀ ਆਫ ਰਾਊਂਡ ਅਬਾਊਟ, ਵੈੱਲ ਪਲੈਨਡ, ਬੜੇ ਸਲੀਕੇ ਨਾਲ ਉਸਾਰਿਆ ਸ਼ਹਿਰ। ਚੰਡੀਗੜ੍ਹ ਦਾ ਰੌਕ ਗਾਰਡਨ ਭਾਰਤ ਦਾ ਸਭ ਤੋਂ ਅਨੁਪ ਮੂਰਤੀ ਕਲਾ ਪੇਸ਼ ਕਰਦਾ ਹੈ। ਸੁਖਨਾ ਝੀਲ ਸ਼ਿਵਾਲਿਕ ਪਹਾੜੀਆਂ ਦੀ ਤਲਹੱਟੀ ਵਿੱਚ ਮਾਨਵ ਨਿਰਮਿਤ ਖੂਬਸੂਰਤ ਝੀਲ ਹੈ। ਜ਼ਾਕਿਰ ਹੁਸੈਨ ਰੋਜ਼ ਗਾਰਡਨ

0: ਜਿਹੀਆਂ ਦਾਰਸ਼ਨਿਕ ਜਗ੍ਹਾਵਾਂ ਨੂੰ ਸਮੋਏ ਬੈਠੇ ਹਨ। ਅਸੀਂ ਇੱਥੇ ਅਬਚਲ ਨਗਰ ਬਿਦਰ ਦਾ ਜ਼ਿਕਰ ਕਰਨਾ ਨਹੀਂ ਭੁੱਲ ਸਕਦੇ। ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਤੇ ਗੁਰਦੁਆਰਾ ਨਾਨਕ ਚੀਰਾ, ਜਿਵੇਂ ਅਸੀਂ ਗੁਰੂਆਂ ਦੀ ਗੋਦੀ 'ਚ ਆ ਬੈਠੇ ਹੋਈਏ, ਦਿਲ ਦਿਮਾਗ ਬਿਲਕੁਲ ਸ਼ਾਂਤ, ਸਾਰੀ ਦੁਨੀਆ ਤੋਂ ਮੁਕਤ ਹੋ ਜਾਂਦਾ ਹੈ। ਕੇਰਲ ਵਿੱਚ ਮੁਨਾਰ ਦੱਖਣ ਦੇ ਹਿਲ ਸਟੇਸ਼ਨ ਵਿੱਚ ਪ੍ਰਮੁੱਖ ਮੰਨਿਆ ਜਾਂਦਾ ਹੈ। ਉੱਥੋਂ ਦੀਆਂ ਉਚਾਈਆਂ, ਪਹਾੜੀ ਰਸਤੇ, ਇੱਕ ਵਾਰ ਤਾਂ ਤੁਸੀਂ ਭੁੱਲ ਹੀ ਜਾਓਗੇ ਕਿ ਇਹ ਭਾਰਤ ਦਾ ਦੱਖਣੀ ਹਿੱਸਾ ਹੈ। ਹਰ ਤਰ੍ਹਾਂ ਦੇ ਮਸਾਲੇ ਮੁਨਾਰ ਦੀ ਭੂਮੀ 'ਤੇ ਪਾਏ ਜਾਂਦੇ ਹਨ, ਇਹ ਇੱਥੋਂ ਦੀ ਵਿਸ਼ੇਸ਼ਤਾ ਹੈ। ਕੇਰਲ ਵਿੱਚ ਬੋਟ ਹਾਊਸ ਸ਼੍ਰੀਨਗਰ ਦੀ ਡਲ ਲੇਕ ਦੀ ਯਾਦ ਦਿਵਾਉਂਦੇ ਹਨ। ਕੇਰਲ ਵਿੱਚ ਛੋਟੇ ਛੋਟੇ ਟਾਪੂਆਂ 'ਤੇ ਲੋਕਾਂ ਦੇ ਘਰਾਂ ਅਤੇ ਉਹਨਾਂ ਦੀ ਮਹਿਮਾਨ ਨਿਵਾਜ਼ੀ, ਇਹ ਸਾਰੇ ਅਨੁਭਵ ਸਾਨੂੰ ਸਿਰਫ ਭਾਰਤ ਵਿੱਚ ਹੀ ਮਿਲ ਸਕਦੇ ਹਨ। ਤ੍ਰਿਵੇਂਦਰਮ ਦੇ ਨਾਲ ਲੱਗਦੇ ਹੋਰ ਸਮੁੰਦਰੀ ਕਿਨਾਰੇ ਦੇ ਅਨੇਕਾਂ ਸ਼ਹਿਰ, ਨਾਰੀਅਲ ਦੇ ਰੁੱਖ ਅਤੇ ਹੋਰ ਨਿਆਮਤਾਂ ਇਹ ਭਾਰਤ ਦੇ ਇਸੇ ਹਿੱਸੇ ਵਿੱਚ ਮਿਲਦੀਆਂ ਹਨ। ਕੰਨਿਆਕੁਮਾਰੀ ਭਾਰਤ ਦਾ ਆਖਰੀ ਕਿਨਾਰਾ ਸ਼ਹਿਰ ਹੈ। ਇਹਨਾਂ ਜਗ੍ਹਾਵਾਂ ਦਾ ਰਹਿਣ ਸਹਿਣ, ਰਸਮੋ ਰਿਵਾਜ਼, ਤਿਉਹਾਰ, ਆਰਥਿਕਤਾ, ਪ੍ਰਕਿਰਤੀ ਉੱਤਰੀ ਭਾਰਤ ਨਾਲੋਂ ਬਿਲਕੁਲ ਵੱਖਰੀ ਹੈ। ਇੱਥੇ ਸਭ ਕੁਝ ਸਮੁੰਦਰ 'ਤੇ ਆਧਾਰਿਤ ਹੈ। ਇਹਨਾਂ ਦੇ ਵਪਾਰ, ਘਰ, ਜੀਵਨ ਢੰਗ ਸਾਰੇ ਇਹ ਸਮੁੰਦਰ ਅਨੁਸਾਰ ਬਣੇ ਹਨ। ਹੁਣ ਅਸੀਂ ਪੂਰਬੀ ਭਾਰਤ ਦੀ ਗੱਲ ਕਰਦੇ ਹਾਂ। ਇਸ ਪਾਸੇ ਸਾਨੂੰ ਉੜੀਸਾ, ਬੰਗਾਲ, ਪਟਨਾ, ਬਿਹਾਰ ਆਦਿ ਸਥਾਨਾਂ ਦੀ ਸੈਰ ਕਰਨ ਨਾ ਮਿਲਦਾ ਹੈ। ਪਟਨਾ 'ਚ ਸੱਚਖੰਡ ਸ੍ਰੀ ਪਟਨਾ ਸਾਹਿਬ ਅਤੇ ਬਿਹਾਰ ਵਿੱਚ ਬੌਧ ਗਿਆ। ਬਿਹਾਰ ਦੀਆਂ ਫਸਲਾਂ, ਵਿਸ਼ੇਸ਼ ਤੌਰ 'ਤੇ ਮੱਕੀ, ਬੰਗਾਲ ਦਾ ਹਥਕਰਘਾ, ਦੁਰਗਾ ਪੂਜਾ, ਬੰਗਾਲੀ ਕਲਚਰ, ਰਸਗੁੱਲੇ ਵਾਲੀ ਮਿਠਾਸ ਮਿਲਦੀ ਹੈ। ਕਲਕੱਤਾ ਦਾ ਪੁਰਾਣਾ ਭਾਰਤ, ਅੰਗਰੇਜ਼ਾਂ ਦੇ ਨਿਸ਼ਾਨ ਅੱਜ ਵੀ ਕਾਇਮ ਹਨ। ਉੜੀਸਾ ਵਿੱਚ ਭੁਵਨੇਸ਼ਵਰ, ਰਮੇਸ਼ਵਰਮ, ਜਗਨਨਾਥਪੁਰੀ ਇਤਿਹਾਸਕ ਅਤੇ ਧਾਰਮਿਕ ਸਥਾਨ, ਕੋਨਾਰਕ ਹਸਤਕਲਾ ਦਾ ਪਿਛੋੜ ਨਮੂਨੇ ਹਨ। ਉੜੀਸਾ ਵਿੱਚ ਹੀ ਏਸ਼ੀਆ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਚਿਲਕਾ ਝੀਲ ਹੈ। ਇੱਥੇ ਲੁਪਤ ਹੁੰਦੀ ਇਰਾਵਦੀ ਡਾਲਫਿਨ ਅਤੇ ਸਰਦੀਆਂ ਵਿੱਚ ਦੂਰ ਦੂਰ ਤੋਂ ਆਉਣ ਵਾਲੇ ਲੱਖਾਂ ਪ੍ਰਵਾਸੀ ਪੰਛੀ ਵੇਖੇ ਜਾ ਸਕਦੇ ਹਨ। ਝੀਲ ਵਿੱਚ ਕਾਲੀ ਜਾਈ ਮੰਦਰ ਅਤੇ ਨਲਵਾਨਾ ਪੰਛੀ ਸੈਂਚੁਰੀ ਹੈ। ਕਿਸ਼ਤੀ 'ਤੇ ਜਾਈਏ ਤਾਂ ਇਹਨਾਂ ਜਗ੍ਹਾਵਾਂ ਦੇ ਨਾਲ ਅਸੀਂ ਸੀ ਮਾਊਥ ਟਾਪੂ ਦੀ ਸੈਰ ਕਰਦੇ ਹਾਂ, ਜਿਸ ਦੇ ਇੱਕ ਪਾਸੇ ਚਿਲਕਾ ਝੀਲ ਦਾ ਮਟਿਆਲਾ ਪਾਣੀ ਹੈ ਅਤੇ ਦੂਜੇ ਪਾਸੇ ਬੰਗਾਲ ਦੀ ਖਾੜੀ ਦਾ ਨੀਲਾ ਪਾਣੀ। ਇੱਕੋ ਸਮੇਂ ਝੀਲ ਅਤੇ ਸਮੁੰਦਰ ਨੂੰ ਵੇਖਣਾ ਭਾਗਾਂ ਦੀ ਗੱਲ ਲੱਗਦੀ ਹੈ। ਇਸ ਤਰ੍ਹਾਂ ਅਸੀਂ ਇੱਥੇ ਤਕਰੀਬਨ ਸਾਰੇ ਭਾਰਤ ਦੀ ਸੰਖੇਪਤ ਰੂਪ ਵਿੱਚ ਸੈਰ ਕੀਤੀ ਹੈ ਅਤੇ ਇਸ ਵਿੱਚ ਕੋਈ ਦੁਹਰਾਏ ਨਹੀਂ ਕਿ ਭਾਰਤ ਸੈਰ ਸਪਾਟੇ ਲਈ ਬੇਅੰਤ ਵਿਲੱਖਣਤਾ ਸੰਭਾਲੇ ਬੈਠਾ ਹੈ। ਅਸੀਂ ਭਾਵੇਂ ਭਾਰਤ ਦੇ ਕਿਸੇ ਵੀ ਸ਼ਹਿਰ ਪ੍ਰਾਂਤ ਜਾਂ ਦਿਸ਼ਾ ਤੋਂ ਕਿਸੇ ਵੀ ਸ਼ਹਿਰ ਪ੍ਰਾਂਤ ਜਾਂ ਦਿਸ਼ਾ ਵੱਲ ਜਾਈਏ, ਸਾਡਾ ਸਵਾਗਤ ਆਪਣਿਆਂ ਦੀ ਤਰ੍ਹਾਂ ਕੀਤਾ ਜਾਂਦਾ ਹੈ। ਸੋਹਣੀ ਮਹਿਮਾਨ ਨਿਵਾਜ਼ੀ ਭਾਰਤ ਦੀ ਖਾਸੀਅਤ ਹੈ, ਚਾਰਾਂ ਦਿਸ਼ਾਵਾਂ ਵਿੱਚ ਜਾਣ 'ਤੇ ਸਾਨੂੰ ਮਿਲਦੀ ਹੈ।
1: ਭਾਰਤ ਵਿੱਚ ਸੈਰ ਸਪਾਟਾ, ਹੁਣੇ ਤੁਸੀਂ ਡਾਕਟਰ ਵਿਨੇ ਨੀਤ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ। ਸਰੋਤਿਓ, ਅੱਜ ਵਰਲਡ ਡੈਫ ਡੇ ਯਾਨੀ ਵਿਸ਼ਵ ਬੋਲਾ ਦਿਵਸ ਵੀ ਹੈ। ਆਓ ਇਸ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ। ਅੰਕੜਿਆਂ ਦੇ ਮੁਤਾਬਕ ਪੂਰੇ ਵਿਸ਼ਵ ਵਿੱਚ 70 ਕਰੋੜ ਲੋਕੀ ਬੋਲੇ ਨੇ, ਜਿਨ੍ਹਾਂ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ। ਇਹਨਾਂ ਚੋਂ 43 ਕਰੋੜ ਅਜਿਹੇ ਨੇ ਜਿਨ੍ਹਾਂ ਨੂੰ ਬਿਲਕੁਲ ਹੀ ਕੁਝ ਨਹੀਂ ਸੁਣਦਾ। ਇਹਨਾਂ 70 ਕਰੋੜ ਲੋਕਾਂ ਚੋਂ 80% ਲੋਕੀ ਵਿਕਾਸਸ਼ੀਲ ਜਾਂ ਫਿਰ ਆਰਥਿਕ ਪੱਖੋਂ ਕਮਜ਼ੋਰ ਦੇਸ਼ਾਂ 'ਚ ਰਹਿੰਦੇ ਨੇ। ਭਾਰਤ ਦੇ ਹਾਲਾਤ ਇਹ ਹਨ ਕਿ ਦੁਨੀਆਂ ਦੇ 5 ਬੋਲੇ ਮਨੁੱਖਾਂ ਚੋਂ 1 ਮਨੁੱਖ ਭਾਰਤ ਵਿੱਚ ਰਹਿੰਦਾ ਹੈ ਤੇ ਇਸ ਦਿਵਸ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਇਹ ਸਿੱਖਿਆ, ਸਿਹਤ, ਰੋਜ਼ਗਾਰ ਤੇ ਸਮਾਜਿਕ ਬਰਾਬਰੀ 'ਚ ਬੋਲੇ ਲੋਕਾਂ ਨੂੰ ਵੀ ਪੂਰੇ ਹੱਕ ਮਿਲਣ, ਯਾਨੀ ਬਰਾਬਰੀ ਦਾ ਦਰਜਾ ਦਿੱਤਾ ਜਾਵੇ, ਇਹਨਾਂ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਕੀਤਾ ਜਾਵੇ। ਇਸੇ ਲਈ ਅੱਜ ਦੇ ਦਿਨ ਖਾਸ ਤੌਰ ਤੇ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਹੁੰਦੇ ਨੇ ਜਿਸ ਵਿੱਚ ਸੁਣਨ ਵਿੱਚ ਅਸਮਰਥ ਲੋਕਾਂ ਦੇ ਹੱਕਾਂ ਦੀ ਵਕਾਲਤ ਕਰਨ ਤੇ ਚਰਚਾ ਹੁੰਦੀ ਹੈ। ਸੰਕੇਤਕ ਭਾਸ਼ਾ ਨੂੰ ਵਧਾਵਾ ਦੇਣ ਤੇ ਜ਼ੋਰ ਦਿੱਤਾ ਜਾਂਦਾ ਹੈ ਤੇ ਬੋਲੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਦਿੱਕਤਾਂ ਤੇ ਉਹਨਾਂ ਨਾਲ ਨਜਿੱਠਣ ਦੇ ਤਰੀਕੇ ਸੁਝਾਏ ਜਾਂਦੇ ਨੇ। ਪਰ ਹਾਂ, ਜਿਨ੍ਹਾਂ ਲੋਕਾਂ ਨੂੰ ਕੰਨੋਂ ਸੁਣੀਦਾ ਨਹੀਂ ਉਹਨਾਂ 'ਚ ਬਹੁਤ ਕਾਬਲੀਅਤ ਹੁੰਦੀ ਹੈ, ਭਾਵੇਂ ਕਿਸੇ ਵੀ ਖੇਤਰ 'ਚ ਹੋਵੇ। ਅਮਰੀਕਾ 'ਚ ਸਤੰਬਰ ਮਹੀਨੇ ਦਾ ਆਖਰੀ ਹਫ਼ਤਾ ਬੋਲਿਆਂ ਵੱਲੋਂ ਕੀਤੇ ਸ਼ਲਾਘਾਯੋਗ ਕੰਮਾਂ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਏ, ਜਿਸ ਵਿੱਚ ਬੋਲੇ ਕਲਾਕਾਰ ਆਪਣੀ ਗਾਉਣ ਵਜਾਉਣ, ਕਵਿਤਾ ਪੜ੍ਹਨ ਆਦਿ ਦੀ ਕਲਾ ਸਟੇਜ 'ਤੇ ਪ੍ਰਸਤੁਤ ਕਰਦੇ ਨੇ। ਉਹਨਾਂ ਵੱਲੋਂ ਬਣਾਈਆਂ ਗਈਆਂ ਹਸਤ ਕਲਾ ਦੀਆਂ ਚੀਜ਼ਾਂ ਦੀ ਨੁਮਾਇਸ਼ ਲਾਈ ਜਾਂਦੀ ਏ। ਬੋਲਿਆਂ ਵੱਲੋਂ ਖੇਡਾਂ ਦਾ ਆਯੋਜਨ ਹੁੰਦਾ ਏ। ਸੁਣਨ 'ਚ ਅਸਮਰੱਥ ਲੋਕੀ ਹੋਰ ਸੱਭਿਆਚਾਰਕ ਗਤੀਵਿਧੀਆਂ 'ਚ ਹਿੱਸਾ ਲੈਂਦੇ ਨੇ। ਇਸ ਤਰ੍ਹਾਂ ਇਹਨਾਂ ਦਾ ਉਤਸਵ ਪੂਰਾ ਹਫ਼ਤਾ ਚੱਲਦਾ ਏ। ਸਾਨੂੰ ਵੀ ਇਹਨਾਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਏ

ਇਹਨਾਂ ਦੇ ਹੱਕਾਂ ਤੇ ਸਮਾਜਕ ਬਰਾਬਰੀ ਲਈ ਹੁੰਗਾਰਾ ਭਰਨਾ ਚਾਹੀਦਾ ਹੈ। ਤੇ ਹੁਣ ਇੱਕ ਆਵਾਜ਼ ਪ੍ਰੋਗਰਾਮ ਚ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਆਸਾ ਸਿੰਘ ਮਸਤਾਨਾ ਦੇ ਗਾਇਕੀ। ਤੁਸੀਂ ਜਾਣਦੇ ਹੋ ਆਸਾ ਸਿੰਘ ਮਸਤਾਨਾ ਬੜੇ ਪੁਰਾਣੇ ਕਲਾਕਾਰ ਨੇ ਤੇ ਆਪਣੇ ਸਮੇਂ ਚ ਇਹਨਾਂ ਦੇ ਗੀਤ ਬਹੁਤ ਮਸ਼ਹੂਰ ਹੋਏ ਜਿਹੜੇ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਨੇ। ਲਓ ਪਹਿਲਾਂ ਇਹਨਾਂ ਦੀ ਆਵਾਜ਼ ਵਿੱਚ ਸੁਣੋ ਮੇਲੇ ਦਾ ਇੱਕ ਗੀਤ। ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ।

ਇਹ ਸੀ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ। ਗੀਤ ਦੇ ਬੋਲ ਲਿਖੇ ਸਨ ਚਮਨ ਲਾਲ ਸ਼ੁਗਲ ਨੇ। ਤੇ ਹੁਣ ਆਸਾ ਸਿੰਘ ਮਸਤਾਨਾ ਤੋਂ ਸੁਣਦੇ ਹਾਂ ਸਾਉਣ ਮਹੀਨੇ ਦਾ ਇੱਕ ਗੀਤ।

0: ਭਾਰਤ ਅਤੇ ਤੁਰਕਮੇਨਿਸਤਾਨ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਨੇ। ਨਵੀਂ ਦਿੱਲੀ ਵਿਚ ਕੱਲ੍ਹ ਤੋਂ ਦੋ ਦਿਨਾਂ ਰਾਸ਼ਟਰੀ ਖੇਤੀਬਾੜੀ ਸੰਮੇਲਨ ਸ਼ੁਰੂ ਹੋ ਰਿਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਦਾ ਉਦਘਾਟਨ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆਉਣ ਵਾਲੇ ਹਾੜੀ ਸੀਜ਼ਨ ਲਈ ਮੁੱਖ ਤਰਜੀਹਾਂ ਅਤੇ ਤਿਆਰੀਆਂ ਤੇ ਚਰਚਾ ਕਰਨ ਲਈ ਇਸ ਸੰਮੇਲਨ ਦਾ ਆਯੋਜਨ ਕਰ ਰਿਹੈ। ਕਾਨਫਰੰਸ ਵਿਚ ਕੇਂਦਰ ਤੇ ਰਾਜ ਸਰਕਾਰਾਂ ਖੇਤੀਬਾੜੀ ਉਤਪਾਦਨ ਉਤਪਾਦਕਤਾ ਸਥਿਰਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਾਲਮੇਲ ਨੂੰ ਮਜ਼ਬੂਤ ਕਰਨ ਤੇ ਰਣਨੀਤੀਆਂ ਵਿਕਸਿਤ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕ੍ਰਿਕਟ ਵਿਚ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਅੱਜ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਦੋਵਾਂ ਟੀਮਾਂ ਦਰਮਿਆਨ ਪੰਜ ਮੈਚਾਂ ਦੀ 2020 ਸੀਰੀਜ਼ ਖੇਡੀ ਜਾਏਗੀ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇਕ ਰੋਜ਼ਾ ਟੀਮ ਚ ਸ਼ਾਮਲ ਨੇ। ਸ਼ੇਸ਼ ਅਈਅਰ 2020 ਸੀਰੀਜ਼ ਚ ਭਾਰਤੀ ਟੀਮ ਦੇ ਕਪਤਾਨ ਹੋਣਗੇ। ਲੜੀ ਦਾ ਪਹਿਲਾ ਮੈਚ ਅੱਜ ਦੁਪਹਿਰ ਬਾਅਦ 2 ਵਜੇ ਤਿਰੁਵਨੰਤਪੁਰਮ ਚ ਖੇਡਿਆ ਜਾਏਗਾ। ਦੂਜਾ ਮੈਚ 30 ਸਤੰਬਰ ਨੂੰ ਗੁਹਾਟੀ ਵਿਚ ਤੇ ਤੀਜਾ 3 ਅਕਤੂਬਰ ਨੂੰ ਨਿਊ ਚੰਡੀਗੜ੍ਹ ਚ ਖੇਡਿਆ ਜਾਵੇਗਾ। ਜਾਪਾਨ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਮੁੱਕੇਬਾਜ਼ ਅੰਕੁਸ਼ ਪੰਘਾਲ ਨੇ ਅੱਜ ਮਰਦਾਂ ਦੇ 80 ਕਿਲੋਗਰਾਮ ਭਾਰ ਵਰਗ ਦੇ ਕੁਆਟਰ ਫਾਈਨਲ ਚ ਤਜ਼ਾਕਿਸਤਾਨ ਦੇ ਨੇਕਰੂਜ ਸਲੀਮੋਵ ਨੂੰ 5-0 ਨਾਲ ਹਰਾ ਕੇ ਭਾਰਤ ਦਾ ਪਹਿਲਾ ਮੁੱਕੇਬਾਜ਼ੀ ਵਿਚ ਤਮਗਾ ਪੱਕਾ ਕਰ ਲਿਐ। ਪਿਛਲੇ ਮਹੀਨੇ ਗਲਾਸਕੋ ਚ ਅੰਕੁਸ਼ ਨੇ ਰਾਸ਼ਟਰਮੰਡਲ ਖੇਡਾਂ ਚ ਸੋਨੇ ਦਾ ਤਮਗਾ ਜਿੱਤਿਆ ਸੀ। ਤਜ਼ਾਕਿਸਤਾਨ ਉਤੇ ਜਿੱਤ ਦੇ ਨਾਲ ਉਹ ਮੁਕਾਬਲੇ ਦੇ ਸੈਮੀ ਫਾਈਨਲ ਵਿਚ ਪਹੁੰਚ ਗਏ ਨੇ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤੀ ਫੌਜ ਵੱਲੋਂ ਪਾਕਿਸਤਾਨ ਚ ਦਹਿਸ਼ਤਗਰਦੀ ਟਿਕਾਣਿਆਂ ਤੇ ਕੀਤੀ ਗਈ ਸਰਜੀਕਲ ਸਟਰਾਈਕ ਨੇ ਦੁਨੀਆਂ ਸਾਹਮਣੇ ਭਾਰਤ ਦੀ ਦਹਿਸ਼ਤਗਰਦੀ ਖਿਲਾਫ਼ ਨੀਤੀ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਏ। ਪ੍ਰਧਾਨ ਮੰਤਰੀ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਯੁਵਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਭਾਰਤ ਭਵਿੱਖ ਵਿਚ ਜੰਗ ਦੀ ਪ੍ਰਕਿਰਤੀ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਸਮਰੱਥਾਵਾਂ ਦਾ ਵਿਕਾਸ ਕਰ ਰਿਹੈ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਜਾ ਰਿਹੈ ਅਤੇ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ 3-1 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਅੱਜ ਤੋਂ ਸ਼ੁਰੂ। ਪਹਿਲਾ ਮੈਚ ਅੱਜ ਦੁਪਹਿਰ ਬਾਅਦ 2 ਵਜੇ ਤਿਰੁਵਨੰਤਪੁਰਮ ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: आदाब, ये आकाशवाणी है, खबरों के साथ मैं कलीम अहमद। वज़ीर-ए-आज़म नरेंद्र मोदी ने कहा है कि सर्जिकल स्ट्राइक और ऑपरेशन सिंदूर ने दुनिया के सामने दहशतगर्दी से निमटने की भारत की पॉलिसी की नई मिसाल पेश की और ये पैगाम दिया कि दहशतगर्दों के हमलों का मुंहतोड़ जवाब दिया जाएगा। वज़ीर-ए-आज़म ने आकाशवाणी पर मन की बात प्रोग्राम में नौजवानों से जोर देकर कहा कि वो मुनशियात से दूर रहें और मुल्क से मुनशियात के खात्मे के पैगाम की तशहीर करें। जनाब मोदी ने लोगों पर जोर दिया कि वो मर्दुमशुमारी के अमल में शामिल हों और खुद ही तफसीलात का इंदराज कराने की सहूलत का इस्तेमाल करें। लोगों की सहूलत के लिए सरकारी मिल्कियत के सभी बैंक और इलाकाई देही बैंक आज खुले हुए हैं। एशियाई खेलों में बॉक्सर अंकुश पंघाल मर्दों के 80 किलोग्राम के जुमरे के सेमीफाइनल में पहुंच गए हैं और इस तरह भारत को एक तमगा मिलना तय है। और क्रिकेट में तिरुवनंतपुरम में वेस्टइंडीज के साथ पहले एक रोजा मैच में भारत ने टॉस जीतकर फील्डिंग करने का फैसला किया है। अब खबरें तफसील से। वज़ीर-ए-आज़म नरेंद्र मोदी ने कहा है कि पाकिस्तान में दहशतगर्दों के ठिकानों पर भारतीय फौज की सर्जिकल स्ट्राइक ने दुनिया के सामने दहशतगर्दी से निमटने की भारत की पॉलिसी की एक नई मिसाल पेश की है। आकाशवाणी पर मन की बात प्रोग्राम में मुल्क से खिताब करते हुए जनाब मोदी ने कहा कि कल 28 सितंबर को सर्जिकल स्ट्राइक को 10 साल मुकम्मल हो रहे हैं। वज़ीर-ए-आज़म ने कहा कि बहादुर भारतीय फौजियों ने दहशतगर्दी के खिलाफ कार्रवाई के लिए जिस अंदाज से कंट्रोल लाइन को पार किया था, दुनिया भी इसे देखकर हैरान रह गई थी। वज़ीर-ए-आज़म ने कहा कि दहशतगर्दाना हमलों की वजह से मुल्क ने तवील अरसे से जिस दुख और तकलीफ का सामना किया है, सर्जिकल स्ट्राइक इसी तनाजुर में भारत की फैसला कुन जवाबी कार्रवाई थी।
2: बीते एक दशक में बालाकोट की एयर स्ट्राइक से लेकर ऑपरेशन सिंदूर तक भारत ने बार बार ये स्पष्ट संदेश दिया है कि अगर आतंकवादी भारत पर आंख उठाएंगे तो उसका करारा जवाब दिया जाएगा। आतंकवादी हमलों ने भारत को लंबे समय तक चोट पहुंचाई है। पहले भी हर आतंकी हमले के बाद पाकिस्तान पर कार्रवाई की मांग होती थी। अब आज का भारत आतंकवाद के खिलाफ जीरो टॉलरेंस पॉलिसी लेकर चल रहा है।